ਲੱਖਣ ਲੱਖਾਂ ਵਡਮਾਂ ਉਲਵਟ ਪ੍ਰੇਸ਼ਰ ਇੱਕ ਨਤੂਵ ਓਯਾਗੇ ਨਿਵਸੇ ਹੋ ਕਰਮਾਂਤ ਸ਼ਾਲਾਵੇ water flow එකට හොඳම ප්‍රෙෂර් එකක් දෙන්න පුළුවන් එකම වතුර මෝටරය deep tech pressure pumps අමතන්න 077 777 73 74